0: ਖਾਮਾਰੇ ਗੁਰਮਾਟੀ ਬਲਦੇ ਪਰੀਆਂ ਸਕਰੇਰੀ ਗੂਣੀ ਬਲਦ ਕੜਬੀਰੋ ਧਣੀ ਅਰੇ ਤੇਲੀ ਰੇ ਤੇਲ ਕਾੜੇ ਚ ਬਲਦੇ ਨ ਮਾਲਮ ਛੇਨੀ
1: ਵਾਹ ਭਾਈ ਵਾਹ ਰੇ
0: ਅਰੇ ਸੜਕ ਖੋਜੋ ਗੁਰਮਾਟੀ ਸਾਡਾ ਤੋੜੇ ਵਾਲਾ ਗੁਰਮਾਟੀ ਭਾਟਾ ਫੋੜੇ ਵਾਲਾ ਗੁਰਮਾਟੀ ਵਾਵੜੀ ਫੋੜੇ ਵਾਲਾ ਗੁਰਮਾਟੀ ਆਣੀ ਖੋੜੀ ਤੇ ਖਾਉਤ ਰੇ ਬਾਟੀ ਅਰੇ ਅਤਰੀ ਅਕਲ ਕਾ ਛੇਨੀ ਤੁਮਾਰੇ ਮਾਈ ਏਕ ਜਰਸ ਮੋਤੀ ਵਾਲੋ ਕਿਉਂ ਗੋ ਸੇਵਾ ਲਾਲ ਕਬੀਰਦਾਸ ਮਹਾਰਾਜ ਕਿਉਂ ਗੋ ਛਾ ਅਰੇ ਸਿੰਧੀ ਦਾਰੂ ਮਤ ਪਿਓ ਯਾਰੋ ਅਕਲ ਗੂੰ ਹੋ ਜਾਤੀ ਹੈ ਪਲੂ ਕਾ ਪੈਸਾ ਨਿਕਲ ਜਾ ਕੇ ਸਿਰਫ ਮੂੰਹ ਮੇ ਮੱਟੀ ਆਤੀ ਹੈ ਰੰਡੀ ਬਾਜੀ ਮਤ ਕਰ ਯਾਰੋ ਅਕਲ ਗੂੰ ਹੋ ਜਾਤੀ ਹੈ ਪਲੂ ਕਾ ਪੈਸਾ ਨਿਕਲ ਜਾ ਕੇ ਸਿਰ ਪਰ ਜੂਤਾ ਆਤਾ ਹੈ ਜੁਗਾੜ ਬਾਜੀ ਮਤ ਖੇਲ ਯਾਰੋ ਅਕਲ ਗੂੰ ਹੋ ਜਾਤੀ ਹੈ ਪਲੂ ਕਾ ਪੈਸਾ ਨਿਕਲ ਜਾ ਕੇ ਬਗਲ ਮੇ ਝੋਲੀ ਆਤੀ ਹੈ ਯੇਰੇ ਸਾਰੂ ਇਹ ਜ਼ਲਮ ਆਪਣੇ ਘੜੀ ਘੜੀ ਮਲੇ ਵਾਲੋ ਖਾਵਾ ਅਰੇ ਭਾਜੀ ਪਾਲੋ ਖਾਵਾ ਜਾਗਾ ਧਾਰਨ ਖੇਤੇ ਫੇਲਨੇ ਵਤੇ ਮੜੂ ਉੱਟੇ ਸਾਰੂ ਯੇਰੇ ਸਾਰੂ ਇਹਨ ਕਾਈ ਗ੍ਰੇਟ ਸ